0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਅਤੇ ਇਸ ਤੋਂ ਇਲਾਵਾ ਅਸੀਂ ਸ਼ਬਦ ਵੀ ਸਰਵਣ ਕਰਾਂਗੇ। ਹਰ ਮੌਸਮ ਦਾ ਆਪਣਾ ਵੱਖਰਾ ਮਜ਼ਾ ਹੁੰਦਾ ਏ। ਹਰ ਮੌਸਮ ਦਾ ਸਾਡੇ ਸਰੀਰ ਅਤੇ ਸਾਡੀ ਸਿਹਤ 'ਤੇ ਵੀ ਡੂੰਘਾ ਅਸਰ ਪੈਂਦਾ ਏ। ਅੱਜ ਕੱਲ੍ਹ ਗਰਮੀ ਕਾਫ਼ੀ ਪੈ ਰਹੀ ਏ। ਗਰਮੀਆਂ ਵਿੱਚ ਸਰਦੀਆਂ ਦੇ ਮੁਕਾਬਲੇ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਏ। ਗਰਮੀਆਂ ਵਿੱਚ ਸਰੀਰ ਨੂੰ ਤਰੋ ਤਾਜ਼ਾ ਰੱਖਣ ਲਈ ਪਾਣੀ ਵੱਧ ਤੋਂ ਵੱਧ ਪੀਓ ਅਤੇ ਬਾਰ ਬਾਰ ਪੀਓ, ਕਿਉਂਕਿ ਸਰੀਰ ਵਿੱਚ ਪਾਣੀ ਦੀ ਘਾਟ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਨੇ। ਪਾਣੀ ਵਾਲੇ ਫਲ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਤਲੀਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ। ਜੇ ਜ਼ਰੂਰੀ ਨਾ ਹੋਵੇ ਤਾਂ ਤੇਜ਼ ਧੁੱਪ ਵਿੱਚ ਨਾ ਨਿਕਲੋ। ਗਰਮੀ ਤੋਂ ਬਚਾਅ ਲਈ ਸੂਤੀ, ਟਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਪਾਓ। ਇਹ ਕੱਪੜੇ ਜਿੱਥੇ ਪਸੀਨਾ ਸੋਕ ਕੇ ਸਾਨੂੰ ਗਰਮੀ ਤੋਂ ਬਚਾਉਂਦੇ ਨੇ, ਉੱਥੇ ਹੀ ਇਹ ਕੱਪੜੇ ਆਰਾਮਦਾਇਕ ਵੀ ਹੁੰਦੇ ਨੇ। ਅਤੇ ਗਰਮੀ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਏ, ਕਿਉਂਕਿ ਹਰ ਮੌਸਮ ਦਾ ਅਸਰ ਇਹਨਾਂ 'ਤੇ ਜ਼ਿਆਦਾ ਹੁੰਦਾ ਏ। ਇਹ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀਂ ਗਰਮੀਆਂ ਵਿੱਚ ਆਪਣੇ ਸਰੀਰ ਅਤੇ ਸਿਹਤ ਦਾ ਬਚਾਅ ਕਰ ਸਕਦੇ ਹਾਂ। ਅਤੇ ਆਓ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਹਾਂ ਇਹ ਵਾਰਤਾ, ਵੱਧਦੀ ਵਸੋਂ ਘਟਦੇ ਵਸੀਲੇ, ਅਤੇ ਵਾਰਤਾਕਾਰ ਨੇ ਕੁਲਦੀਪ ਸਿੰਘ।
1: ਵਸੋਂ ਕਿਸੇ ਖਾਸ ਖੇਤਰ ਜਾਂ ਅਧਿਕਾਰ ਖੇਤਰ ਵਿੱਚ ਮੌਜੂਦ ਮਨੁੱਖਾਂ ਜਾਂ ਹੋਰ ਜੀਵਾਂ ਜਿਵੇਂ ਕਿ ਪਸ਼ੂ ਦਾ ਇੱਕ ਸਮੂਹ ਹੁੰਦੀ ਹੈ। ਸਰਕਾਰਾਂ ਸਮੇਂ ਸਮੇਂ 'ਤੇ ਮਰਦਮਸ਼ੁਮਾਰੀ ਕਰਾ ਕੇ ਉਸ ਇਲਾਕੇ ਵਿੱਚ ਰਹਿੰਦੇ ਵਿਅਕਤੀਆਂ ਦੀ ਗਿਣਤੀ ਦਾ ਮੁਲਾਂਕਣ ਕਰਦੀ ਹੈ। ਸੰਨ 2019 ਵਿੱਚ ਲਗਭਗ 1.15 ਅਰਬ ਦੀ ਆਬਾਦੀ ਦੇ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਵਸੋਂ ਵਾਲਾ ਦੇਸ਼ ਹੈ। ਭਾਰਤ ਕੋਲ ਦੁਨੀਆ ਦੀ ਕੁੱਲ ਜ਼ਮੀਨ ਦਾ 2.4% ਭਾਗ ਹੈ, ਪਰ ਇਹ ਦੁਨੀਆ ਦੀ 17% ਵਸੋਂ ਦਾ ਨਿਵਾਸ ਸਥਾਨ ਹੈ। ਮਰਦਮਸ਼ੁਮਾਰੀ 2011 ਦੇ ਅੰਤਮ ਅੰਕੜਿਆਂ ਅਨੁਸਾਰ ਦੇਸ਼ ਦੀ ਵਸੋਂ 1,21,08,54,970 ਹੈ, ਜਿਸ ਵਿੱਚ 62,37,24,245 ਭਾਵ 51.54% ਮਰਦ ਅਤੇ 58,64,69,174 ਭਾਵ 48.46% ਔਰਤਾਂ ਹਨ। ਕਿਸੇ ਦੇਸ਼ ਵਿੱਚ ਨੌਜਵਾਨ ਅਤੇ ਕਾਰਜਸ਼ੀਲ ਵਸੋਂ ਦੀ ਬਹੁਲਤਾ ਅਤੇ ਉਸ ਨਾਲ ਹੋਣ ਵਾਲੇ ਆਰਥਿਕ ਲਾਭ ਨੂੰ ਵਸੋਂ ਦੇ ਲਾਭ ਅੰਸ਼ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਵਸੋਂ ਨੌਜਵਾਨਾਂ ਦੀ ਹੈ। ਜੇਕਰ ਇਸ ਵਸੋਂ ਦੀ ਵਰਤੋਂ ਭਾਰਤ ਦੀ ਅਰਥ ਵਿਵਸਥਾ ਨੂੰ ਗਤੀ ਦੇਣ ਵਿੱਚ ਕੀਤੀ ਜਾਏ ਤਾਂ ਭਾਰਤ ਨੂੰ ਡੈਮੋਗ੍ਰੈਫਿਕ ਲਾਭ ਪ੍ਰਦਾਨ ਕਰੇਗੀ, ਪਰ ਜੇਕਰ ਸਿੱਖਿਆ ਗੁਣਵੱਤਾ ਭਰਪੂਰ ਨਾ ਹੋਵੇ, ਰੁਜ਼ਗਾਰ ਦੇ ਮੌਕੇ ਸੀਮਤ ਹੋਣ, ਸਿਹਤ ਅਤੇ ਆਰਥਿਕ ਸੁਰੱਖਿਆ ਦੇ ਸਾਧਨ ਉਪਲਬਧ ਨਾ ਹੋਣ, ਤਾਂ ਇੱਕ ਵੱਡੀ ਕਾਰਜਸ਼ੀਲ ਵਸੋਂ ਇੱਕ ਸਰਾਪ ਦਾ ਰੂਪ ਧਾਰਨ ਕਰ ਸਕਦੀ ਹੈ। ਕਿਸੇ ਵੀ ਦੇਸ਼ ਵਿੱਚ ਜਦੋਂ ਵਸੋਂ ਵਿਸਫੋਟ ਦੀ ਸਥਿਤੀ 'ਤੇ ਪਹੁੰਚ ਜਾਂਦੀ ਹੈ ਤਾਂ ਇਹ ਵਸੀਲਿਆਂ ਨਾਲ ਉਸ ਦਾ ਗੈਰ ਅਨੁਪਾਤਕ ਵਾਧਾ ਹੋਣ ਲੱਗਦਾ ਹੈ। ਇਸ ਲਈ ਇਸ ਵਿੱਚ ਸਥਿਰਤਾ ਲਿਆਉਣੀ ਜ਼ਰੂਰੀ ਹੈ। ਵਸੀਲਾ ਇੱਕ ਬਹੁਤ ਮਹੱਤਵਪੂਰਨ ਭਾਗ ਹੈ। ਜਦੋਂ ਕਿਸੇ ਹਿੱਸੇ ਵਿੱਚ ਵਿਕਾਸ ਘੱਟ ਹੋਵੇ ਅਤੇ ਵਸੋਂ ਜ਼ਿਆਦਾ ਹੋਵੇ ਤਾਂ ਅਜਿਹੀਆਂ ਥਾਵਾਂ ਦੇ ਲੋਕ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਹੋਰ ਥਾਵਾਂ 'ਤੇ ਚਲੇ ਜਾਂਦੇ ਹਨ। ਪਰ ਵਸੀਲਿਆਂ ਦਾ ਸੀਮਤ ਹੋਣਾ ਅਤੇ ਵਸੋਂ ਦੀ ਬਹੁਲਤਾ ਤਣਾਅ ਪੈਦਾ ਕਰਦੀ ਹੈ। ਆਰਥਿਕ ਸਰਵੇਖਣ 2018-19 ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ 'ਚ ਵਸੋਂ ਵਧਣ ਦੀ ਰਫ਼ਤਾਰ ਘਟੀ ਹੈ। ਸਰਵੇਖਣ ਦੇ ਅਨੁਸਾਰ ਆਉਣ ਵਾਲੇ 2 ਦਹਾਕਿਆਂ ਵਿੱਚ ਭਾਰਤ ਦੀ ਵਸੋਂ ਵਿਕਾਸ ਦਰ ਵਿੱਚ ਤੇਜ਼ ਗਿਰਾਵਟ ਦੀ ਸੰਭਾਵਨਾ ਹੈ। ਆਰਥਿਕ ਸਰਵੇਖਣ ਨਾ ਸਿਰਫ ਵਸੋਂ

प्रति आशावादी रवैया रखता है, बल्कि भारत विच नीति निर्माण का फोकस भविख विच वधण वाली बजुर्गों की गिणती वल दवाउण दा सुझाव भी दिंदा है। स्थिर वसों वाधे दे टीचे नूं प्राप्त करन लई जरूरी है कि सब तो पहला जन दर विच कमी लियांदी जाए, जो एक वड्डी चुनौती बनी हुई है। वसों वधण कारण दुनिया दे कई देशां विच वसीलियां दी वंड ठीक तरह नहीं हो पाउंदी। उत्थे कई देशां विच जिथे भी वाधी वसों दे अनुपात विच उपलब्ध वसीले हुण घट पैण लगे हन। जाहिर है जे किसे देश दी वसों लगातार तेज़ गति नाल वधेगी तां उसे अनुपात विच उत्थे उपलब्ध कुदरती वसीलियां उत्ते दबाव भी वधेगा। इस नूं भारत दे संदर्भ विच देखिया जाए तां दुनिया दे सिर्फ 2.5% भूभाग उत्ते दुनिया दी कुल वसों दा लगभग 18% हिस्सा है। जरा सोचो अजे विच की देश विच मौजूद कुदरती वसीलियां उत्ते वाधू दबाव नहीं पाएगा। गौर करन वाली गल ए भी है कि वधदी वसों कारण दुनिया भर दे वसीलियां दा अन्नेवा शोषण लगातार जारी है। इस दे नतीजे वजों ऊर्जा दे विभिन्न वसीलियां जिवें कोयला, तेल अते कुदरती गैसां आदि उत्ते दबाव बहुत ज़्यादा वध गया है, जो भविख लई वड्डे खतरे दा संकेत है। इस दा एक दूसरा पहलू ए भी है कि वसों वधण अते वसीलियां दे घटण नाल देशां उत्ते कर्जे दा बोझ भी वधण लगदा है। वधदी वसों अते उत्पादकता वधण दे नाल कुदरती वसीलियां दी मंग वधणा मुख कारण हन। ਇਹ ਮੰਗ ਵਧਣ ਨਾਲ ਕੁਦਰਤੀ ਵਸੀਲਿਆਂ ਦੀ ਉਪਲਬਧਤਾ ਵਿੱਚ ਕਮੀ ਆਉਣੀ ਸ਼ੁਰੂ ਹੋਈ ਅਤੇ ਇਹ ਕਮੀ ਹੁਣ ਵੀ ਜਾਰੀ ਹੈ। ਇਹ ਕਮੀ ਵਾਤਾਵਰਣ ਦੇ ਸੰਤੁਲਨ ਵਿੱਚ ਗੜਬੜ ਪੈਦਾ ਕਰ ਰਹੀ ਹੈ। ਇਹ ਕਮੀ ਮੁੱਖ ਤੌਰ 'ਤੇ ਇਹਨਾਂ ਵਸੀਲਿਆਂ ਵਿੱਚ ਮਹਿਸੂਸ ਹੋ ਰਹੀ ਹੈ। ਵੱਧਦੀ ਵਸੋਂ ਕਾਰਨ ਮਨੁੱਖ ਨੂੰ ਪੀਣ ਵਾਲਾ ਪਾਣੀ ਮਿਲਣਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਜਲ ਵਸੀਲਿਆਂ ਦੀ ਵਰਤੋਂ ਵਧੀ ਹੈ, ਜਿਸ ਕਾਰਨ ਇਹ ਵਸੀਲੇ ਖਤਮ ਹੋਣ ਲੱਗੇ ਹਨ। ਇਹਨਾਂ ਵਸੀਲਿਆਂ ਵਿੱਚ ਨਦੀਆਂ, ਝਰਨੇ, ਝੀਲਾਂ ਅਤੇ ਜ਼ਮੀਨੀ ਪਾਣੀ ਸ਼ਾਮਲ ਹਨ। ਜੰਗਲਾਂ ਨੂੰ ਸ਼ਹਿਰੀਕਰਨ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਮਨੁੱਖ ਨੂੰ ਆਕਸੀਜਨ ਮਿਲਣੀ ਮੁਸ਼ਕਲ ਹੋ ਰਹੀ ਹੈ ਅਤੇ ਇਹਨਾਂ ਵਸੀਲਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ। ਖਣਿਜ ਵਸੀਲੇ ਜਿਵੇਂ ਕਿ ਤੇਲ, ਕੁਦਰਤੀ ਗੈਸ, ਕੋਇਲਾ ਆਦਿ ਨੂੰ ਵੀ ਮਨੁੱਖੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨਾਲ ਇਹਨਾਂ ਵਸੀਲਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ। ਇਹਨਾਂ ਵਸੀਲਿਆਂ ਵਿੱਚ ਕਮੀ ਉਦਯੋਗਿਕ ਵਿਕਾਸ ਅਤੇ ਊਰਜਾ ਦੀ ਮੰਗ ਵਧਣ ਕਰਕੇ ਹੋ ਰਹੀ ਹੈ। ਵੱਧਦੀ ਵਸੋਂ ਅਤੇ ਮਨੁੱਖੀ ਵਰਤੋਂ ਨਾਲ ਪ੍ਰਤੀਕਾਤਮਕ ਆਕਾਰ ਵਿੱਚ ਜੈਵਿਕ ਵਿਭਿੰਨਤਾ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ ਅਤੇ ਇਹ ਵਿਭਿੰਨਤਾ ਵਿੱਚ ਵਾਤਾਵਰਣ ਦੇ ਵੱਖ ਵੱਖ ਤੱਤਾਂ ਦਰਮਿਆਨ ਸੰਤੁਲਨ ਉੱਤੇ ਨਕਾਰਾਤਮਕ ਪ੍ਰਭਾਵ ਪੈਦਾ ਕਰਦੀ ਹੈ। ਵੱਧਦੀ ਵਸੋਂ ਅਤੇ ਘਟਦੇ ਕੁਦਰਤੀ ਵਸੀਲਿਆਂ ਦਾ ਸੁਮੇਲ ਮਨੁੱਖ ਅਤੇ ਪ੍ਰਕਿਰਤੀ ਦਰਮਿਆਨ ਗੜਬੜ ਦਾ ਮੁੱਖ ਕਾਰਨ ਹੈ। ਇਹ ਗੜਬੜ ਮੁੱਖ ਤੌਰ 'ਤੇ ਵਾਤਾਵਰਣ ਦੇ ਸੰਕਟਾਂ ਵਿੱਚ ਦਿਸਦੀ ਹੈ, ਜਿਵੇਂ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ। ਮਨੁੱਖੀ ਗਤੀਵਿਧੀਆਂ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦਾ ਵਧਣਾ ਹੁਣ ਮਨੁੱਖੀ ਸਮਾਜ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਇਸ ਨਾਲ ਭਵਿੱਖ ਵਿੱਚ ਮਨੁੱਖੀ ਅਸਤਿਤਵ ਉੱਤੇ ਖਤਰਾ ਪੈਦਾ ਹੋ ਰਿਹਾ ਹੈ। ਇਹ ਵਾਰਮਿੰਗ ਮੁੱਖ ਤੌਰ 'ਤੇ ਉਦਯੋਗਿਕ ਵਿਕਾਸ, ਊਰਜਾ ਦੀ ਮੰਗ ਵਧਣ ਅਤੇ ਮਨੁੱਖੀ ਵਰਤੋਂ ਵਿੱਚ ਵਾਧੇ ਕਰਕੇ ਹੋ ਰਹੀ ਹੈ। ਵੱਧਦੀ ਵਸੋਂ ਅਤੇ ਮਨੁੱਖੀ ਵਰਤੋਂ ਨਾਲ ਪਾਣੀ ਦੇ ਵਸੀਲਿਆਂ ਵਿੱਚ ਪ੍ਰਦੂਸ਼ਣ ਵਧਣਾ ਸ਼ੁਰੂ ਹੋਇਆ ਹੈ ਅਤੇ ਇਹ ਪ੍ਰਦੂਸ਼ਣ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ, ਜੋ ਜੀਵਨ ਵਿੱਚ ਮਨੁੱਖੀ ਹੋਂਦ ਲਈ ਖਤਰਨਾਕ ਹੈ। ਇਹ ਪ੍ਰਦੂਸ਼ਣ ਮੁੱਖ ਤੌਰ 'ਤੇ ਘਰੇਲੂ ਕਚਰਾ, ਉਦਯੋਗਿਕ ਰਹਿੰਦ ਖੂੰਹਦ
ਆਦਿ ਕਰਕੇ

0: ਹੋ ਰਿਹਾ ਹੈ ਅਤੇ ਇਹ ਪ੍ਰਦੂਸ਼ਣ ਮੁੱਖ ਤੌਰ 'ਤੇ ਨਦੀਆਂ, ਝੀਲਾਂ ਅਤੇ ਜ਼ਮੀਨੀ ਪਾਣੀ ਵਿੱਚ ਹੁੰਦਾ ਹੈ। ਵੱਧਦੀ ਵਸੋਂ ਨਾਲ ਹਵਾ ਵਿੱਚ ਪ੍ਰਦੂਸ਼ਣ ਵਧਣਾ ਸ਼ੁਰੂ ਹੋਇਆ ਹੈ, ਜਿਸ ਦਾ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਵਸੋਂ ਦਾ ਤੇਜ਼ੀ ਨਾਲ ਵਧਣਾ ਵੱਖ-ਵੱਖ ਨਕਾਰਾਤਮਕ ਨਤੀਜੇ ਪੈਦਾ ਕਰਦਾ ਹੈ। ਇਹਨਾਂ ਨਤੀਜਿਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਵਸੋਂ ਨੂੰ ਕਾਬੂ ਕਰਕੇ ਵਾਧਾ ਦਰ ਨੂੰ ਸਥਿਰ ਕੀਤਾ ਜਾਏ। ਔਰਤਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਅਤੇ ਉਹਨਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਲੋਕਾਂ ਦੇ ਜ਼ਿਆਦਾ ਬੱਚੇ ਪੈਦਾ ਕਰਨ ਦੇ ਦ੍ਰਿਸ਼ਟੀਕੋਣ ਨੂੰ ਬਦਲਣਾ, ਭਾਰਤ ਦੇ ਵੱਖ-ਵੱਖ ਕਾਰਕਾਂ ਦੇ ਕਾਰਨ ਪੁੱਤਰ ਪ੍ਰਾਪਤੀ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਲਿੰਗ ਭੇਦਭਾਵ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਪੁੱਤਰ ਦੀ ਇੱਛਾ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਦੀ ਬਿਰਤੀ ਨੂੰ ਰੋਕਿਆ ਜਾ ਸਕਦਾ ਹੈ। ਭਾਰਤੀ ਸਮਾਜ ਵਿੱਚ ਕਿਸੇ ਵੀ ਜੋੜੇ ਲਈ ਸੰਤਾਨ ਪ੍ਰਾਪਤੀ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਜੋੜੇ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਜੇਕਰ ਇਸ ਸੋਚ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਇਹ ਵਸੋਂ ਨੂੰ ਘਟਾਉਣ ਵਿੱਚ ਸਹਾਇਕ ਹੋਵੇਗਾ। ਸਮਾਜਿਕ ਸੁਰੱਖਿਆ ਅਤੇ ਬੁਢਾਪੇ ਵਿੱਚ ਸਹਾਰੇ ਦੇ ਰੂਪ ਵਿੱਚ ਬੱਚਿਆਂ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ, ਪਰ ਮੌਜੂਦਾ ਸਮੇਂ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਕਾਰਨ ਇਸ ਵਿਚਾਰ ਵਿੱਚ ਬਦਲਾਵ ਆਇਆ ਹੈ। ਇਹ ਕਾਰਕ ਵੀ ਵਸੋਂ ਨਿਯੰਤਰਣ ਵਿੱਚ ਲਾਭਦਾਇਕ ਹੋ ਸਕਦਾ ਹੈ। ਪਰਿਵਾਰਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਵਸੋਂ ਦੇ ਵਾਧੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਉੱਚ ਪੱਧਰੀ ਜੀਵਨ ਵਾਲੇ ਲੋਕ ਛੋਟੇ ਪਰਿਵਾਰਾਂ ਨੂੰ ਪਹਿਲ ਦਿੰਦੇ ਹਨ। ਵੱਖ-ਵੱਖ ਸੰਚਾਰ ਮਾਧਿਅਮਾਂ ਜਿਵੇਂ ਟੈਲੀਵਿਜ਼ਨ, ਰੇਡੀਓ, ਅਖਬਾਰਾਂ ਆਦਿ ਮਾਧਿਅਮਾਂ ਨਾਲ ਲੋਕਾਂ ਵਿੱਚ, ਖਾਸ ਕਰ ਪੇਂਡੂ ਅਤੇ ਪਛੜੇ ਇਲਾਕਿਆਂ ਵਿੱਚ ਪਰਿਵਾਰ ਨਿਯੋਜਨ ਜਾਗਰੂਕਤਾ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
1: ਹੁਣ ਤੁਸੀਂ ਸੁਣ ਰਹੇ ਸੀ ਕੁਲਦੀਪ ਸਿੰਘ ਦੀ ਵਾਰਤਾ ਵੱਧਦੀ ਵਸੋਂ ਘਟਦੇ ਵਸੀਲੇ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਤੇ ਸ਼ੁਰੂਆਤ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਸ ਸ਼ਬਦ ਦੇ ਨਾਲ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ।

ਇਹ ਸ਼ਬਦ ਤੁਸੀਂ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਪਾਰਸ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਇਹ ਸ਼ਬਦ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ।

ਇਹ ਸ਼ਬਦ ਤੁਸੀਂ ਭਾਈ ਗੁਰਦਿਆਲ ਸਿੰਘ ਪਾਰਸ ਦੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਸਾਥੀਆਂ ਪਾਸੋਂ ਇਹ ਸ਼ਬਦ। ਐਸੇ ਗੁਰ ਕੋ ਬਲਬਲ ਜਾਈਏ, ਆਪ ਮੁਕਤ ਮੋਹੇ ਤਾਰੇ।

0: इसी के साथ ही एक ही फिल्म से कार्यक्रम यहीं समाप्त होता है। आज की जो फिल्म थी वो थी 1942 अ लव स्टोरी। यह आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्स, डीआरएम 810 किलोहर्ट्स पर दिन के 1:40 होने वाले हैं। आइए सुनते हैं समाचार।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। प्रधानमंत्री नरेंद्र मोदी ने गुजरात विच सोमनाथ अमृत पर्व समारोह नूं कीता संबोधन। कहा, सोमनाथ अमृत पर्व अगले 1000 सालां लई देश दी प्रेरणा होवेगा। प्रधानमंत्री नरेंद्र मोदी वल्लों पछमी एशिया संकट दौरान राष्ट्र नूं मजबूत करन विच देशवासियां नूं भाईवाल बनन दा सद्दा दित्ता। अज राष्ट्रीय तकनालोजी दिवस मनाया जा रहा। उपराष्ट्रपति, प्रधानमंत्री अते विज्ञान ते तकनालोजी मंत्री ने देश दे विज्ञानियां इंजीनियर्स नूं शुभकामनावां दित्तियां। हिमाचल प्रदेश दे चंबा जिले विच एक कार हादसे च 6 सैलानियां दी मौत, 4 होर गंभीर जख्मी। अते आईपीएल क्रिकेट विच अज पंजाब किंग्स दा मुकाबला धर्मशाला च शामी 7:30 दिल्ली कैपिटल्स नाल होवेगा। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਅਟੁੱਟ ਵਿਸ਼ਵਾਸ, ਬ੍ਰਹਮਤਾ ਅਤੇ ਦੇਸ਼ ਦੀ ਸਦੀਵੀ ਆਤਮਾ ਦੇ ਪ੍ਰਤੀਕ ਵਜੋਂ ਖੜਾ ਏ। ਉਨਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਪਰਵ ਸਿਰਫ ਅਤੀਤ ਨੂੰ ਮਨਾਉਣ ਲਈ ਇਕ ਤਿਉਹਾਰ ਨਹੀਂ ਹੈ, ਇਹ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਉਹ ਅੱਜ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਵਾਉਂਦਾ ਹੈ ਕਿ ਕੋਈ ਵੀ ਰਾਸ਼ਟਰ ਲੰਮੇ ਸਮੇਂ ਤੱਕ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਉਹ ਆਪਣੀਆਂ ਜੜਾਂ ਨਾਲ ਜੁੜਿਆ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇਕ ਲੇਖ ਸਾਂਝਾ ਕੀਤੈ ਜਿਸ ਵਿਚ ਸੋਮਨਾਥ ਮੰਦਰ ਦੀ ਦ੍ਰਿੜਤਾ ਤੇ ਸਦੀਵੀ ਸਭਿਅਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਐ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਇਕ ਮੰਦਰ ਤੋਂ ਵੱਧ ਦੇਸ਼ ਦੇ ਮਜ਼ਬੂਤ ਮਨੋਬਲ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਨਾਸ਼ ਤੋਂ ਪੁਨਰ ਨਿਰਮਾਣ ਤੱਕ ਇਸ ਦੀ ਯਾਤਰਾ ਦੇਸ਼ ਦੀ ਅਟੁੱਟ ਹਿੰਮਤ ਦਾ ਪ੍ਰਤੀਕ ਹੈ। ਆਪਣੇ ਲੇਖ ਵਿਚ ਸ੍ਰੀ ਸ਼ੇਖਾਵਤ ਨੇ ਮੰਦਰ ਦੇ ਇਤਿਹਾਸ ਨੂੰ ਸਮਕਾਲੀ ਭਾਰਤ ਨਾਲ ਜੋੜਦਿਆਂ ਲਿਖਿਆ ਕਿ ਸੋਮਨਾਥ ਦੀ ਭਾਵਨਾ 21ਵੀਂ ਸਦੀ ਲਈ ਇਕ ਮਾਰਗਦਰਸ਼ਕ ਦਾ ਸਿਧਾਂਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤੈ। ਕੱਲ੍ ਹੈਦਰਾਬਾਦ ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲ ਕੀਤੀਆਂ। ਉਨਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰ ਪੁਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਏ ਜਦੋਂ ਪੱਛਮੀ ਏਸ਼ੀਆ ਸੰਕਟ ਤੇ ਹਾਰਮੋਜ਼ ਬੰਡ ਜੋੜ ਵਿਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ 100 ਡਾਲਰ ਤੋਂ ਉਪਰ ਬਣੀ ਹੋਈ ਏ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਤੱਕ 52 ਹਫ਼ਤਿਆਂ ਦੇ ਸਭ ਤੋਂ ਉੱਚ ਪੱਧਰ ਤੇ $126 ਪ੍ਰਤੀ ਬੈਰਲ ਤੇ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨਾਂ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ਾਂ ਵਿਚ ਵਿਆਹ ਪ੍ਰੋਗਰਾਮਾਂ ਤੇ ਖਰਚਿਆਂ ਨੂੰ ਘਟਾਉਣ ਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ।
2: ਇਕ ਜ਼ਮਾਨਾ ਥਾ ਜਬ ਸੰਕਟ ਆਤਾ ਥਾ ਤੋ ਲੋਕ ਦੇਸ਼ ਹਿਤ ਮੇਂ ਸੋਨਾ ਦਾਨ ਦੇ ਦੇਤੇ ਥੇ। ਆਜ ਦਾਨ ਕੀ ਜ਼ਰੂਰਤ ਨਹੀਂ ਹੈ, ਲੇਕਿਨ ਦੇਸ਼ ਹਿਤ ਮੇਂ हमको ये तय करना पड़ेगा कि साल भर तक घर में कोई भी फंक्शन हो, कोई भी कार्यक्रम हो, हम सोने के गहने नहीं खरीदेंगे।
1: ਸ੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਾਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਪ੍ਰਧਾਨ

ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣ ਖਾਦਾਂ ਤੇ ਆਪਣੀਆਂ ਨਿਰਭਰਤਾ ਘਟਾਉਣ ਦੀ ਵੀ ਅਪੀਲ ਕੀਤੀ। ਵੋਕਲ ਫਾਰ ਲੋਕਲ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਆਤਮ ਨਿਰਭਰਤਾ ਤੇ ਜੈਵਿਕ ਖੇਤੀ ਜ਼ਰੂਰੀ ਹੈ। ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਤੋਂ ਆਸਟ੍ਰੇਲੀਆ ਦੇ ਜਲਵਾਯੂ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਇਕ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹੈ ਕਿ ਉਨ੍ਹਾਂ ਨੇ ਕਾਨਫਰੰਸ ਆਫ ਪਾਰਟੀਜ਼ ਕੌਪ 31 ਦੀਆਂ ਤਰਜੀਹਾਂ ਤੇ ਇਸ ਸਾਲ ਦੇ ਖੀਚ ਗੱਲਬਾਤ ਲਈ ਏਜੰਡੇ ਤੇ ਚਰਚਾ ਕੀਤੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਗਠਨ ਨੂੰ 2031 ਤੋਂ 35 ਲਈ ਆਪਣਾ ਇਰਾਦਾ ਰਾਸ਼ਟਰੀ ਤੌਰ ਤੇ ਨਿਰਧਾਰਿਤ ਯੋਗਦਾਨ ਜਮ੍ਹਾਂ ਕਰਨ ਵਾ ਕੇ ਹੱਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਇੰਜੀਨੀਅਰਸ, ਵਿਗਿਆਨੀਆਂ, ਨਵੀਨਤਾਕਾਰਾਂ ਤੇ ਖੋਜਕਰਤਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਨ ਟੈਸਟ ਰੇਂਜ ਨੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਯਾਤਰਾ ਚ ਇਕ ਪ੍ਰਭਾਸ਼ਿਤ ਪਲ ਸਾਬਤ ਹੋਇਆ ਸੀ। ਉਨਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆਂ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਤੇ ਤਕਨੀਕੀ ਸਮਰੱਥਾਵਾਂ ਦਾ ਵਿਖਾਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨਾਂ ਵਿਗਿਆਨੀਆਂ ਦੀ ਅਣਥਕ ਮਿਹਨਤ ਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ ਜਿਨ੍ਹਾਂ ਦੇ ਉਪਰਾਲਿਆਂ ਨੇ 1998 ਚ ਸਫ਼ਲ ਪੋਖਣ ਪ੍ਰੀਖਣਾ ਨੂੰ ਸੰਭਵ ਬਣਾਇਆ। ਉਨਾਂ ਕਿਹਾ ਕਿ ਇਹ ਪਲ ਭਾਰਤ ਦੀ ਵਿਗਿਆਨਕ ਉੱਤਮਤਾ ਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਇਕ ਆਤਮ ਨਿਰਭਰ ਰਾਸ਼ਟਰ ਬਣਾਉਣ, ਨਵੀਨਤਾ ਨੂੰ ਤੇਜ਼ ਕਰਨ, ਮੌਕਿਆਂ ਦਾ ਵਿਸਥਾਰ ਕਰਨ ਤੇ ਦੇਸ਼ ਦੇ ਸਾਰੇ ਖੇਤਰਾਂ ਚ ਵਿਕਾਸ ਵਿਚ ਯੋਗਦਾਨ ਪਾਉਣ ਲਈ ਇਕ ਮੁੱਖ ਥੰਮ ਬਣ ਗਈ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਤੇ ਰਾਸ਼ਟਰੀ ਤਰੱਕੀ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਹੱਲ ਵਿਕਸਿਤ ਕਰਨ ਤੇ ਹੈ। ਇਸ ਮੌਕੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹੈ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਵਿਗਿਆਨ, ਨਵੀਨਤਾ, ਤਕਨਾਲੋਜੀ ਤਰੱਕੀ ਅਤੇ ਵਿਗਿਆਨ, ਸਮਾਜ ਤੇ ਉਦਯੋਗ ਦਰਮਿਆਨ ਤਾਲਮੇਲ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰਦਰਸ਼ੀ ਅਗਵਾਈ, ਰਾਜਨੀਤਿਕ ਹਿੰਮਤ ਤੇ ਕੁਸ਼ਲ ਅਗਵਾਈ ਨੂੰ ਯਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਪੋਖਣ ਤੋਂ ਲੈ ਕੇ ਪੁਲਾੜ, ਡਿਜੀਟਲ ਨਵੀਨਤਾ, ਰੱਖਿਆ ਤੇ ਉਭਰ ਰਹੀਆਂ ਤਕਨਾਲੋਜੀਆਂ ਵਿਚ ਬੇਮਿਸਾਲ ਤਰੱਕੀ ਤੱਕ ਭਾਰਤ ਦੀ ਯਾਤਰਾ ਗਿਆਨ ਤੇ ਆਤਮ ਨਿਰਭਰਤਾ ਦੀ ਸ਼ਕਤੀ ਨੂੰ ਦਰਸਾਉਂਦਾ ਏ। ਆਲਮੀ ਉਥਲ ਪੁਥਲ ਦੇ ਬਾਵਜੂਦ ਦੇਸ਼ ਦੀ ਆਰਥਿਕਤਾ ਲਚਕੀਲੀ ਬਣੀ ਹੋਈ ਹੈ। ਭਾਰਤੀ ਸਟੇਟ ਬੈਂਕ ਵੱਲੋਂ ਅੱਜ ਜਾਰੀ ਕੀਤੀ ਗਈ ਇਕ ਖੋਜ ਰਿਪੋਰਟ ਮੁਤਾਬਕ ਵਿੱਤੀ ਸਾਲ 2026-27 ਚ ਅਰਥ ਵਿਵਸਥਾ ਦੇ 6.6% ਦੇ ਵਾਧੇ ਦਾ ਅਨੁਮਾਨ ਹੈ। ਰਿਪੋਰਟ ਵਿਚ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਚ ਅਸਲ GDP ਵਿਕਾਸ ਦਰ ਲਗਭਗ 7.2% ਰਹਿਣ ਦਾ ਅਨੁਮਾਨ ਲਾਇਆ ਗਿਆ। ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਇਕ ਮਜ਼ਬੂਤ ਵਿਕਾਸ ਗਤੀ ਬਣਾਈ ਹੋਈ ਹੈ। ਸੂਚਕਾਂਕ ਲਚਕੀਲੇ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਨੇ, ਹਾਲਾਂਕਿ ਚੌਥੀ ਤਿਮਾਹੀ ਚ ਥੋੜੀ ਮੰਦੀ ਜ਼ਰੂਰ ਆਈ ਏ। ਰਿਪੋਰਟ ਮੁਤਾਬਕ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਬੈਂਕ ਕ੍ਰੈਡਿਟ ਵਾਧਾ ਇਕ ਸਾਲ ਪਹਿਲਾਂ 11.0% ਦੇ ਮੁਕਾਬਲੇ 16.1% ਤੱਕ ਵਧ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੌਜੂਦਾ ਆਲਮੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਨਾਗਰਿਕਾਂ ਤੇ ਕਾਰੋਬਾਰੀਆਂ ਨੂੰ ਵਿਦੇਸ਼ੀ ਮੁਦਰਾ ਦੀ ਲੋੜ ਵਾਲੀਆਂ ਵਸਤਾਂ ਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ ਹੈ। ਅੱਜ ਨਵੀਂ ਦਿੱਲੀ ਚ CII ਸਾਲਾਨਾ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਸੰਘਰਸ਼ ਅਜੇ ਵੀ ਜਾਰੀ ਹੈ ਤੇ ਸ਼ਾਂਤੀ ਦੀ ਸਥਿਤੀ ਅਜੇ ਦੂਰ ਹੈ। ਦੇਸ਼ ਲਈ ਆਰਥਿਕ ਮੋਰਚੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਉਨਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਏ ਜਿੱਥੇ ਵਿਦੇਸ਼ੀ ਮੁਦਰਾ ਦਾ ਖਰਚ ਘੱਟ ਤੋਂ ਘੱਟ ਕੀਤਾ ਜਾ ਸਕੇ। ਸ੍ਰੀ ਵੈਸ਼ਨਵ ਨੇ ਕਿਹਾ ਕਿ ਅਜਿਹੇ ਖਰਚਿਆਂ ਨੂੰ ਘਟਾਉਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਕਮਾਈ ਵਧਾਉਣ ਦੀ ਲੋੜ ਹੋਵੇਗੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਉਪਰਾਲਿਆਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਟਿਆਟ ਸਬ ਡਿਵੀਜ਼ਨ ਚ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 4 ਹੋਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿਚੋਂ 5 ਸੈਲਾਨੀ ਗੁਜਰਾਤ ਦੇ ਰਹਿਣ ਵਾਲੇ ਨੇ ਜਦਕਿ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਏ। ਇਹ ਹਾਦਸਾ ਅੱਜ ਸਵੇਰੇ ਕਾਕੀਰਾ ਲਾਹਰੂ ਸੜਕ ਤੇ ਵਾਪਰਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਲਿਤ ਤੇ ਉਨ੍ਹਾਂ ਦੀ ਪਤਨੀ ਮਮਤਾ ਪ੍ਰਿਆਂਕ, ਉਨ੍ਹਾਂ ਦੀ ਪਤਨੀ ਕਾਜਲ ਤੇ ਪੁੱਤਰ ਨਿਸ਼ਾਂਸ਼ ਵਜੋਂ ਹੋਈ ਏ। ਡਰਾਈਵਰ ਦੀ ਪਛਾਣ ਜਸਵੰਤ ਵਜੋਂ ਹੋਈ ਏ। ਇਹ ਸਾਰੇ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ ਤੇ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ